ਪਾਇਆ ਜਾਵੇ ਤਾਂ ਇਹਨੇ ਆਪਾਂ ਕਹਿ ਸਕਾਂ ਕਿ ਪੌਸ਼ਟਿਕ ਆਹਾਰ ਵੀ ਉਹ ਆਪਾਂ ਨੂੰ ਹੈ ਸਾ। ਉੱਨਤ ਕ੍ਰਿਸ਼ੀ ਕਿਰਿਆ ਨੇ ਅਪਣਾ ਸ਼ੁਸ਼ਕ ਖੇਤਰ ਦਾ ਕਿਸਾਨ ਜੀ ਕਾ ਗਵਾਰ ਫਲੀ ਰ ਭਰਪੂਰ ਉਤਪਾਦਨ ਲਈ ਚੌਖੀ ਆਮਦਨੀ ਜੀ ਕੀ ਕਰ ਸਕੇ। ਵੀਰ ਖਾਤਰ ਸਗਲਾਂ ਪਹਿਲਾਂ ਆਪਾਂ ਨੇ ਉੱਨਤ ਕਿਸਮਾਂ ਦਾ ਚੋਣ ਕਰਨਾ ਹੈ ਤਾਂ ਗਵਾਰ ਫਲੀ ਰ ਅੱਛੇ ਉਤਪਾਦਨ ਸਾਰੂ ਉੱਨਤ ਕਿਸਮਾਂ ਜੀ ਕੀ ਜਾਣਕਾਰ ਬਤਾਵਾ ਬਾ ਹੈ ਪੂਸਾ ਮੌਸਮੀ, ਪੂਸਾ ਸਦਾ ਬਹਾਰ, ਪੂਸਾ ਨਵ ਬਹਾਰ, ਸਰਦ ਬਹਾਰ, ਦੁਰਗਾ ਬਹਾਰ, M83, IC 1388। ਤਾਂ ਇਹਾਂ ਕਲੀ ਕਈ ਕਿਸਮਾਂ ਜੀ ਕਿ ਆਪਾਂ ਆਪਣੇ ਖੇਤ ਔਰ ਸਿੰਚਾਈ ਦੇ ਸਾਧਨ ਅਨੁਸਾਰ ਉੱਨਤ ਕਿਸਮਾਂ ਦਾ ਚਯਨ ਜੀ ਕੋ ਆਪਾਂ ਕਰ ਸਕਾਂ। ਮੇਰੇ ਬਾਅਦ ਬਾਤ ਆਵੇ ਬੀਜ ਔਰ ਬੁਆਈ ਦੀ। ਗਵਾਰ ਫਲੀ ਦੀ ਬੁਆਈ ਸਾਰੂ 15-20 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਬੀਜ ਜੀ ਕਾ ਪ੍ਰਾਪਤ ਹੈ। ਬਰਸਾਤ ਵਾਲੀ ਫਸਲ ਦੀ ਅਪੇਕਸ਼ਾ ਗਰਮੀ ਵਾਲੀ ਜੀ ਫਸਲ ਹੈ ਵੀ ਮੈਂ ਬੀਜ ਜੀ ਕਾ ਗਣਕਰਾ ਚਾਹੀਦਾ। ਬੀਜ ਉੱਤਮ ਗੁਣਵੱਤਾ ਵਾਲਾ ਹੋਣਾ ਚਾਹੀਦਾ ਔਰ ਇਹਨੇ ਕਠੇ ਆਪਣਾ ਜੀ ਵਿਸ਼ਵਸਨੀਏ ਸੰਸਥਾ ਹੈ ਬਠੋਈ ਲੈਣਾ ਚਾਹੀਦਾ ਔਰ ਬੀਜ ਜਦ ਲਵਾਂ ਤਾਂ ਬੀਜ ਰੋਪਣ ਬਿਲ